0: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ। ਮਾਵਾਂ ਨੂੰ ਆਪਣੇ ਬੱਚੇ ਦੇ ਪੈਦਾਇਸ਼ ਦੇ ਘੰਟੇ ਦੇ ਵਿੱਚ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ, ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ। 6 ਮਹੀਨਿਆਂ ਦੇ ਬਾਅਦ ਮੁਨਾਸਿਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ। ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ, ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ। ਸਿਹਤਮੰਦ ਬੱਚਾ, ਰੋਸ਼ਨ ਪਾਕਿਸਤਾਨ। ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮੁਫਾਦੇ ਆਮਾਂ ਲਈ ਪੇਸ਼ ਕੀਤਾ ਗਿਆ।
1: This is FM 101.1. ਸੁਰ ਸੰਗੀਤ ਸਾਜ਼ੋ ਆਵਾਜ਼ ਆਪਕਾ ਮਨਪਸੰਦ ਰੇਡੀਓ ਚੈਨਲ FM 101।

0: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਅਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ। ਮਾਵਾਂ ਨੂੰ ਆਪਣੇ ਬੱਚੇ ਦੇ ਪੈਦਾਇਸ਼ ਦੇ ਘੰਟੇ ਦੇ ਵਿੱਚ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ, ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ। 6 ਮਹੀਨਿਆਂ ਦੇ ਬਾਅਦ ਮੁਨਾਸਿਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ। ਬਿਲਾ ਵਜ੍ਹਾ ਡੱਬੇ ਦੇ ਦੁੱਧ ਅਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ, ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ। ਸਿਹਤਮੰਦ ਬੱਚਾ, ਰੋਸ਼ਨ ਪਾਕਿਸਤਾਨ। ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮੁਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ।
1: ਸ਼ੁਕਰੀਆ, ਆਪ ਨੇ FM 101 ਟਿਊਨ ਕੀਆ।

0: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਅਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ। ਮਾਵਾਂ ਨੂੰ ਆਪਣੇ ਬੱਚੇ ਦੇ ਪੈਦਾਇਸ਼ ਦੇ ਘੰਟੇ ਦੇ ਵਿੱਚ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ, ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ। 6 ਮਹੀਨਿਆਂ ਦੇ ਬਾਅਦ ਮੁਨਾਸਿਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ। ਬਿਲਾ ਵਜ੍ਹਾ ਡੱਬੇ ਦੇ ਦੁੱਧ ਅਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ, ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ। ਸਿਹਤਮੰਦ ਬੱਚਾ, ਰੋਸ਼ਨ ਪਾਕਿਸਤਾਨ। ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮੁਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ।
1: This is FM 101.

0: This is FM 101.
1: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ। ਮਾਂ ਆਪਣੇ ਬੱਚੇ ਨੂੰ ਪੈਦਾਇਸ਼ ਦੇ ਪਹਿਲੇ ਘੰਟੇ ਵਿੱਚ ਹੀ ਦੁੱਧ ਪਿਲਾਉਣਾ ਸ਼ੁਰੂ ਕਰ ਦਿਓ। ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ, ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ। 6 ਮਹੀਨਿਆਂ ਬਾਅਦ ਮੁਨਾਸਬ ਅਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ। ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ, ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ। ਸਿਹਤਮੰਦ ਬੱਚਾ, ਰੋਸ਼ਨ ਪਾਕਿਸਤਾਨ। ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ।

0: शुक्रिया, आपने FM 101 ट्यून किया।
1: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ। ਮਾਵਾਂ ਨੂੰ ਆਪਣੇ ਬੱਚੇ ਦੇ ਪੈਦਾਇਸ਼ ਦੇ ਘੰਟੇ ਦੇ ਵਿੱਚ ਦੁੱਧ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ, ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ। 6 ਮਹੀਨਿਆਂ ਦੇ ਬਾਅਦ ਮੁਨਾਸਿਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ। ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ, ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ। ਸਿਹਤਮੰਦ ਬੱਚਾ, ਰੋਸ਼ਨ ਪਾਕਿਸਤਾਨ। ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮੁਫਾਦੇ ਆਮਾਂ ਲਈ ਪੇਸ਼ ਕੀਤਾ ਗਿਆ ਹੈ।

0: ਰੋਜ਼ਾਨਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਅਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ। ਮਾਂ ਆਪਣੇ ਬੱਚੇ ਨੂੰ ਪੈਦਾਇਸ਼ ਦੇ ਪਹਿਲੇ ਘੰਟੇ ਵਿੱਚ ਹੀ ਦੁੱਧ ਪਿਲਾਉਣਾ ਸ਼ੁਰੂ ਕਰ ਦੇਵੇ। ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ, ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ। 6 ਮਹੀਨਿਆਂ ਬਾਅਦ ਮੁਨਾਸਿਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ। ਬਿਲਾ ਵਜ੍ਹਾ ਡੱਬੇ ਦੇ ਦੁੱਧ ਅਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ, ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਨਿਮੁੱਲ ਬਦਲ ਨਹੀਂ। ਸਿਹਤਮੰਦ ਬੱਚਾ, ਰੋਸ਼ਨ ਪਾਕਿਸਤਾਨ। ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ।
1: ਦਿਸ ਇਜ਼ ਐਫ ਐਮ 101.1।

0: This is FM 101.
1: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ। ਮਾਂ ਆਪਣੇ ਬੱਚੇ ਨੂੰ ਪੈਦਾਇਸ਼ ਦੇ ਪਹਿਲੇ ਘੰਟੇ ਵਿੱਚ ਹੀ ਦੁੱਧ ਪਿਲਾਉਣਾ ਸ਼ੁਰੂ ਕਰ ਦਿਓ। ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ, ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ। 6 ਮਹੀਨਿਆਂ ਬਾਅਦ ਮੁਨਾਸਬ ਅਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ। ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ, ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ। ਸਿਹਤਮੰਦ ਬੱਚਾ, ਰੋਸ਼ਨ ਪਾਕਿਸਤਾਨ। ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ।
2: ਸੁਣਦੇ ਰਹੀਏ FM 101.1.
3: ਸੁਰੋਰ ਸੰਗੀਤ, ਸਾਜ਼ੋ ਆਵਾਜ਼, ਆਪਕਾ ਮਨਪਸੰਦ ਰੇਡੀਓ ਚੈਨਲ FM 101।

0: ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ, ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ। 6 ਮਹੀਨਿਆਂ ਦੇ ਬਾਅਦ ਮੁਨਾਸਿਬ ਇਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ। ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ, ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ। ਸਿਹਤਮੰਦ ਬੱਚਾ, ਰੋਸ਼ਨ ਪਾਕਿਸਤਾਨ। ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮੁਫਾਦੇ ਆਮਾਂ ਲਈ ਪੇਸ਼ ਕੀਤਾ ਗਿਆ ਹੈ।
1: This is FM 101.1।
2: ਸੁਰੋਰ ਸੰਗੀਤ, ਸਾਜ਼ੋ ਆਵਾਜ਼, ਆਪਕਾ ਮਨਪਸੰਦ ਰੇਡੀਓ ਚੈਨਲ FM 101।

0: ਮਾਂ ਦਾ ਦੁੱਧ ਬੱਚੇ ਦੀ ਪਹਿਲੀ ਮੁਕੰਮਲ ਤੇ ਸਭ ਤੋਂ ਬਿਹਤਰੀਨ ਗਿਜ਼ਾ ਹੈ। ਮਾਂ ਆਪਣੇ ਬੱਚੇ ਨੂੰ ਪੈਦਾਇਸ਼ ਦੇ ਪਹਿਲੇ ਘੰਟੇ ਵਿੱਚ ਹੀ ਦੁੱਧ ਪਿਲਾਉਣਾ ਸ਼ੁਰੂ ਕਰ ਦਿਓ। ਪਹਿਲੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਆਪਣਾ ਦੁੱਧ ਦਿਓ, ਇੱਥੋਂ ਤੱਕ ਕਿ ਪਾਣੀ ਵੀ ਨਾ ਦਿਓ। 6 ਮਹੀਨਿਆਂ ਬਾਅਦ ਮੁਨਾਸਬ ਅਜ਼ਾਫੀ ਗਿਜ਼ਾ ਦੇ ਨਾਲ ਨਾਲ 2 ਸਾਲ ਦੀ ਉਮਰ ਤੱਕ ਆਪਣਾ ਦੁੱਧ ਪਿਲਾਉਣਾ ਜਾਰੀ ਰੱਖੋ। ਬਿਲਾ ਵਜ੍ਹਾ ਡੱਬੇ ਦੇ ਦੁੱਧ ਤੇ ਫੀਡਰ ਦੀ ਵਰਤੋਂ ਤੋਂ ਪਰਹੇਜ਼ ਕਰੋ, ਕਿਉਂ ਜੇ ਮਾਂ ਦੇ ਦੁੱਧ ਦਾ ਕੋਈ ਬਦਲ ਨਹੀਂ। ਸਿਹਤਮੰਦ ਬੱਚਾ, ਰੋਸ਼ਨ ਪਾਕਿਸਤਾਨ। ਇਹ ਪੈਗਾਮ ਰੇਡੀਓ ਪਾਕਿਸਤਾਨ ਵੱਲੋਂ ਮਫਾਦੇ ਆਮਾ ਲਈ ਪੇਸ਼ ਕੀਤਾ ਗਿਆ ਹੈ।
1: ਸੁਣਦੇ ਰਹੀਏ FM 101 101।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਕਿਆ ਕਹਿ ਰਹੀ ਸੀ ਤੂੰ ਇੱਕ ਵਾਰ ਫਿਰ ਬੋਲੋ
2: ਨਹੀਂ ਰਹਿ ਸਕਤੀ ਨਾ ਮੈਂ ਤੁਹਾਰੇ ਬਗੈਰ ਇੱਕ ਦਿਨ ਇੱਕ ਘੰਟਾ ਇੱਕ ਮਿੰਟ ਵੀ ਨਹੀਂ